0: Dengue fever and chikungunya fever can be transmitted by Aedes albopictus. To combat this, clear out saucers under potted plants, change the water in vases at least once a week, and scrub the inside surfaces. Properly dispose of disused articles and rubbish that can hold water, including lunchboxes and cans, and keep the drains clear. When visiting scrubby or mosquito-infested areas, wear light-colored, long-sleeved clothing and apply insect repellent. Clear stagnant water. Stop mosquitoes.
1: Alrighty guys, welcome back. Badhte hain agle requested gaane par. This one is by Amrit Sandhu. Requested by Amrit Sandhu. Hey sir, I hope you will be fine. Sir, can you please play the song Cheek by Mankirat Aulak, dedicated to America by and Pankaj Veer, Nomi Jordan Pathan, Afnan Harry Shooter. Enjoy kijiye ye gaana. This is Cheek by ਮਨਕੀਰਤ ਔਲਕ
2: ਜੀ ਕੋਨਰ ਜੀ ਉਹੀ ਵਰਕਆਊਟ ਚੱਲ ਰਿਹਾ ਜੋਰਾਂ ਸ਼ੋਰਾਂ ਤੇ ਹੁਣ ਅੱਜ ਵੀ ਮੈਂ ਸਵੇਰੇ ਮੈਂ 500 ਡੰਡ ਮਾਰੇ ਆ ਠੀਕ ਆ ਮੰਨ ਲਓ ਵਰਕਆਊਟ ਹੈ ਪੂਰਾ ਸ਼ਰਟ ਪਾਟਣ ਨੂੰ ਹੋਇਆ ਪਿਆ ਕੰਮ ਤੇ ਵਧੀਆ ਮਿਹਨਤ ਕਰ ਰਿਹਾ ਫਿਲਮਾਂ ਕਰਨੀਆਂ ਤਕੜੀਆਂ